ਆਵਾਡੀ ਪੰਦਾਰਾ ਮਾਨੂੰ ਆਵਾਡੀ ਪੰਦਾਰਾ ਸੀ ਮਹਾਰਾਣੀ ਬੰਡੋਰੇ ਲਗਾਂਗਾ ਹੇਰੇਗਾ ਤੇਰੇ ਦਵਾਰੇਗਾ ਸੀ ਮਹਾਰਾਣੀ ਬੰਡੋਰੇ ਚੈਤਾ ਮਾਸਾ ਵਾਤਾਕੀ ਸਤਰਾ ਮਾਸਾ ਵਾਤਾਕੀ ਸੀ ਮਹਾਰਾਣੀ ਬੰਡੋਰੇ ਮਾਸਾ ਵਾਤਾਕੀ ਬਾਰਾਂ ਮਾਸਾ ਵਾਤਾਕੀ ਸੀ ਮਹਾਰਾਣੀ ਬੰਡੋਰੇ ਦੇਰਾ ਡੀਲਾ ਹੀ ਤਾਕੀ ਹਾਂ ਤਾਂ ਹੈ।